0: You can listen to Kathy's themes on a Tuesday and Thursday morning from 9 a.m. I'll be playing mostly pop. Some themes include numbers, colours, names, or just about you and me.
1: Want to know what's happening around the world? Tune into Triple Y's World News, presented by Air News, 6 p.m. weeknights on 107.7 Triple Y.
2: ਤੁਸੀਂ ਸਾਰੇ ਸੁਣਦੇ ਹੋ ਟ੍ਰਿਪਲ ਵਾਈ ਤੁਹਾਡਾ ਆਪਣਾ ਸਟੇਸ਼ਨ ਤੇ ਆਪਣਾ ਮਿਊਜ਼ਿਕ
3: ਦਿਸ ਇਜ਼ ਟ੍ਰਿਪਲ ਵਾਈਜ਼ ਵੈਦਰ ਪ੍ਰਾਊਡਲੀ ਬ੍ਰੌਟ ਟੂ ਯੂ ਬਾਈ ਵਾਇਲਸ ਸਿਟੀ ਕਾਉਂਸਲ ਸਟੇ ਕਨੈਕਟਡ ਵਿਦ ਦ ਮਾਈ ਲੋਕਲ ਸਰਵਿਸਿਜ਼ ਐਪ ਗੈਟ ਲੋਕਲ ਨਿਊਜ਼ ਬਿਨ ਰਿਮਾਈਂਡਰਸ ਐਂਡ ਰਿਪੋਰਟ ਇਸ਼ੂਜ਼ ਫਾਸਟ ਡਾਊਨਲੋਡ ਮਾਈ ਲੋਕਲ ਸਰਵਿਸਿਜ਼ ਟੁਡੇ ਐਂਡ ਕੀਪ ਵਾਇਲ ਐਟ ਯੂਰ ਫਿੰਗਰ ਟਿਪਸ
4: ਦਿਸ ਇਜ਼ ਟ੍ਰਿਪਲ ਵਾਈ ਵੈਦਰ currently outside it's 15 degrees for more information head to our website www.triplewy.com.au and click on weather.
5: Are you interested in hearing about the latest projects, events, council news, or community group activities happening in and around Whyalla? Then tune in each week on Tuesdays for the Whyalla City Council Show and Community Talk, only on Triple Y.
6: Proudly sponsored by the Whyalla City Council.